ਨਿਰਮਾਤਾਵਾਂ ਅਤੇ ਬਰਾਮਦਕਾਰਾਂ ਨੂੰ ਸਿੱਧੇ ਤੌਰ ਤੇ ਆਲਮੀ ਬਾਜ਼ਾਰ ਨਾਲ ਜੋੜੇਗੀ। ਇਸ ਸਮਾਗਮ ਵਿੱਚ 2400 ਤੋਂ ਵੱਧ ਨੁਮਾਇਸ਼ਕਾਰਾਂ, 1.5 ਲੱਖ ਕਾਰੋਬਾਰ ਤੋਂ ਕਾਰੋਬਾਰ ਯਾਨੀ B2B ਖਰੀਦਦਾਰਾਂ ਅਤੇ 4.5 ਲੱਖ ਤੋਂ ਵੱਧ ਆਮ ਸੈਲਾਨੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਏ। 85 ਦੇਸ਼ਾਂ ਦੇ 550 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਦੇ ਵੀ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਐਸਟੋਨੀਆ, ਗਾਨਾ, ਮਾਲਦੀਵ, ਬਾਰਬਾਡੋਸ ਅਤੇ ਇਰਾਕ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹ ਕਨਾ ਨਾਲ ਹੋਈ ਬੈਠਕ ਵਿਚ ਯੁਕਰੇਨ ਸੰਘਰਸ਼ ਅਤੇ ਇਸ ਦੇ ਅਸਰ ਸਮੇਤ ਬਹੁਪੱਖੀ ਸਹਿਯੋਗ ਉੱਤੇ ਚਰਚਾ ਹੋਈ। ਗਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੁਟ ਜੇਟੋ ਅਬਲਾਕਵਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਤੇ ਗੱਲਬਾਤ ਹੋਈ। ਉੱਥੇ ਮਾਲਦੀਵ ਦੀ ਵਿਦੇਸ਼ ਮੰਤਰੀ ਇਰੂ ਥਿਸ਼ਮ ਆਦਮ ਨਾਲ ਦੁਵੱਲੇ ਸਬੰਧਾਂ ਅਤੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਦੀ ਪੜਚੋਲ ਕੀਤੀ ਗਈ। ਆਕਾਸ਼ਵਾਣੀ ਸਮਾਚਾਰ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਅੱਜ ਸ੍ਰੀਨਗਰ ਸਥਿਤ ਆਕਾਸ਼ਵਾਣੀ ਕੇਂਦਰ ਵਿੱਚ ਉੱਤਰੀ ਖੇਤਰ ਦੇ ਖੇਤਰੀ ਚੈਨਲ ਪ੍ਰਬੰਧਕਾਂ ਨਾਲ ਸਮੀਖਿਆ ਬੈਠਕ ਕੀਤੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਮਰਦਾਂ ਅਤੇ ਮਹਿਲਾ ਕਬੱਡੀ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਨੇ। ਮਹਿਲਾ ਟੀਮ ਨੇ ਨੇਪਾਲ ਨੂੰ 48-24 ਨਾਲ ਹਰਾਇਆ, ਜਦਕਿ ਮਰਦਾਂ ਦੀ ਟੀਮ ਨੇ ਥਾਈਲੈਂਡ ਨੂੰ 66-28 ਨਾਲ ਹਰਾ ਕੇ ਆਪਣੀ ਜੇਤੂ ਲੀਡ ਬਰਕਰਾਰ ਰੱਖੀ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ ਵਿੱਚ ਉਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਮੇਕ ਇਨ ਇੰਡੀਆ ਪਹਿਲਕਦਮੀ ਨੇ ਅੱਜ ਆਪਣੇ 12 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਅਜਿਹਾ ਬੁਨਿਆਦੀ ਢਾਂਚਾ, ਉਦਮ ਅਤੇ ਨਵੀਨਤਾ ਤਿਆਰ ਕਰਨਾ ਹੈ ਜਿਸ ਨਾਲ ਭਾਰਤ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਤੇ ਅੱਗੇ ਵੱਧ ਸਕੇ। ਅਤੇ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਹੀ ਨਹੀਂ ਦੇਖ ਸੁਹੇਲੀ ਆਕਾਸ਼ਵਾਣੀ ਵਾ ਪਿੰਡ ਵਾਵਾ ਸਕਲੀਜ਼ਾ ਜੀ ਸਾਥ ਸਾਥ ਉਹਨਾਂ ਵਾਲੇ ਟੇਨੀ ਤਾਰੀਫਾ ਇਹ ਬਾਰੀ ਮੁਸਲਮਾਨ ਜੀ ਨੇ ਮੀਮੀ ਮੰਗਜ਼ੈਨ ਕੁਆਂਜ਼ਾ ਨੇ ਮੁਕਤਾ ਜ਼ਾਰੀ ਵਾ ਕੇ ਆਂਚੀ ਆ ਇੰਡੀਆ ਇਮੇ ਥੀ ਬੀਟੀ ਸ਼ਾ ਵੰਗਾ ਜ਼ਿਮ ਕੁਨ ਵਾ ਕੇ ਵਾ ਜ਼ੀ ਨਾ ਥਾ ਬੀਟੀ ਕੁਆ ਸੁਲੂਹੀ ਸ਼ੋਲਾ ਮਾ ਟਾਈਫਾ ਮਬੀਲੀ ਇਲੀ ਕੁਟਾ ਟੂਆ ਮਜ਼ੋਜ਼ੋ ਵਾ ਇਜ਼ਰਾਈਲੀ ਨਾ ਪੈਲਸਟੀਨਾ ਟਮਾਸਾ ਲਾ ਮਾ ਇਗੀਜ਼ੋ ਲਾ ਬ੍ਰਿਕ ਲੀਟਾ ਫਾਨੀ ਕਾ ਨਿਊ ਡੇਲੀ ਕੁਆਂਜ਼ੀ ਅਟਰਾਏ ਕੁਮਿਨਾ ਮਬੀਲੀ ਮੇਜ਼ਿਜ਼ਾਓ ਇੰਡੀਆ ਉਰੂਸੀ ਇਰਾਨ ਇਨ ਆਫ੍ਰੀਕਾ ਕੁਸੀਨੀ ਮਿੰਗੋਨੀ ਮਾ ਆਂਚੀ ਟੀਸਾ ਕੁਵਸੀਲੀਸ਼ਾ ਮਾਉਨੇਸ਼ੋ ਯਾਓ ਯਾ ਮਾਉਨੇਸ਼ੋ ਮਾ ਵਜ਼ੀਰ ਮਾਮੋ ਯਾਂਜ਼ੇ ਵਾ ਆਫ੍ਰੀਕਾ ਕੁਸੀਨ ਨਾ ਬ੍ਰਾਜ਼ੀਲ ਵਾ ਮੇਲਾਨੀ ਸ਼ਾਂਬੂਲੀਓ ਲਾ ਕੀ ਗਾਇਡੀ ਲਾ ਪਹਿਲਗਾਓ ਕੁਥੀ ਬ੍ਰਿਟਿਸ਼ਾ ਕੁਟੁਬ ਮੀਲੀਆ ਉਹ ਗਾਇਡੀ ਵਾ ਕਾਠੀ ਵਾ ਮੁਕਟਾਨੋ ਵਾ ਜੁਕਵਾ ਲਾ ਮਾ ਜ਼ੁੰਗਮਜ਼ੋ ਲਾ ਆਈ ਬੀ ਐਸ ਏ ਪੈਂਬੇਜ਼ੋਨੀ ਮਾ ਉਂਗਾ ਮੁਵਾਕੁਵਾ ਕੁਟੋਕਨਾਨਾ ਮਸੋਂਗੋ ਵਾ ਮਾ ਵਾਜ਼ੋ ਯਾਮੇ ਸਬਾਬੀਸ਼ਾ ਵਰੀਬੀਫੂ ਕਟਿਕਾ ਸਹਿਮੂ ਕਾਧਾ ਜ਼ਾ ਓੜੀਸਾ ਆਂਧਰ ਪ੍ਰਦੇਸ਼ ਨਾ ਤੇਲੰਗਾਨਾ ਇਦਾਰਾ ਯਾ ਹਾਲੀਆ ਹੈ ਵਾਯਾ ਇੰਡੀਆ ਇਮੇ ਸੇਮਾ ਮਾਸੋਂਗੋ ਵਾ ਮਾਵਾਜ਼ੋ ਉਨਾ ਵੇਜ਼ਾ ਕੁਡੂਫੀਕਾ ਨਾ ਕੁਵਾਇਨੋਲਾ ਸਿਨਿਕੀਜ਼ੋਲਾ ਚੀਨੀ ਕਟਿਕਾ ਸਾ ਕੋਮਿਨਾ ਬੀਲੀ ਜ਼ਿਜ਼ਾਜ਼ੋ ਨਾ ਕਟਿਕਾ ਮਿਚੇਜ਼ੋ ਏਸ਼ੀਆ ਮਾ ਵੀਲੀ ਇੰਡੀਆ ਕਮਲਜੀਤ ਨਾ ਸੁਰੁਚੀ ਸਿੰਘ ਵਾ ਮੇਸਿੰਡਾ ਦਹਾਬੋ ਕਟਿਕਾ ਮਾਸ਼ਿੰਦਾਨੋ ਯਾ ਬਸ ਟੋਲਾ ਯਾ ਹੈਵਾ ਯਾ ਟੀਮੂ ਯਾ ਮਚੰਗਾਨੀ ਕੋ ਯਾ ਮੀਟਾ ਕੋਮੀ ਹੁਕੋ ਨਾ ਗੋਯਾ ਅੰਚਨੀ ਜ਼ਾਪਾਨੀ ਹਬਾਰੀ ਕਾਮਲੀ ਇੰਡੀਆ ਮੇ ਥੀ ਬ੍ਰਿਟਿਸ਼ਾ ਉਂਗਾਜ਼ਮ ਕੋਨ ਵਾ ਕੇ ਵਾਜ਼ੀ ਨਾ ਥਾ ਬੀਟੀ ਕੁਆ ਸੁਲੋ ਹੀ ਛੋਲਾ ਮਾ ਟਾਈਫਾ ਮਬੀਲੀ ਈਲੀ ਕੁਟਾ ਟੁਆ ਮਜ਼ੋਜ਼ੋ ਵਾ ਇਜ਼ਰਾਈਲੀ ਨਾ ਪੈਲਸਤੀਨਾ ਕਟੀਬੂ ਮਾ ਗਰੀਬੀ ਸੀ ਬੀ ਜ਼ੋਰਸ ਅਲੀ ਹੁਡੂਰੋ ਯਾ ਮੁਕਟਾਨ ਵਾ ਮਾ ਵਾਜ਼ੀਰੀ ਵਾ ਅੰਗਾਜ਼ ਯਾ ਜ਼ੂਵਾ ਮੁੰਗਾਨ ਵਾ ਕਿਮ ਟਾਈਫਾ ਵਾ ਉਟੇਕਲੇਜ਼ਾਜ਼ੀ ਵਸੂਲੂ ਹੀ ਸ਼ੋਲਾ ਮਾ ਟਾਈਫਾ ਮਬੀਲੀ ਹੁਕੋ ਨਿਊਯਾਰਕ ਕਾਂਡੋ ਯਾ ਉਂਗਾ ਜਾਣਾ ਕਟੀ ਕਾ ਟਾਰੀਫਾ ਵਿਜ਼ਾ ਰਾ ਮਾਂਬੋ ਯਾਂਜ਼ੇ ਲੀ ਸੇ ਮਕਵਾਂਬਾ ਅੰਬੀਨੂ ਯਾ ਇੰਡੀਆ ਨਾ ਚੰਗਾਨੀਆ ਕੁਜ਼ੀਟੋਲੇਆ ਕੋ ਸਿਆਸਾ ਨਾ ਉਸੇਡੀਜ਼ੀ ਵਾ ਵੀਡੀਓ ਬਨਾ ਜ਼ੋਜ਼ਪੀਆ ਅਲੀ ਸ਼ੇਵੇ ਕੀ ਕਟੀ ਕਾ ਮੁਕਟਾਨ ਵਾ ਪੀਲੀ ਵਾ ਮਾ ਵਜ਼ੀਰ ਵਾ ਮਾਇੰਡਲਿਓ ਵਾ ਜੀ ਸਾਬਾ ਉਲੀ ਓਂਡਾਲੀ ਵਾ ਨਾ ਮੈਨੇ ਕੀਤੀ ਵਾ ਜੀ ਸਾਬਾ ਉ ਫਰਾਂਸਾ ਕਾਂਡੋ ਯਾ ਉਂਗਾ ਹੋ ਕੋ ਨਿਊਯਾਰਕ ਕਟੀ ਕਾ ਮਾਇਲੇਜ਼ੋ ਯਾ ਕੇ ਬੁਆਨਾ ਜ਼ੋਰਜ਼ ਅਲੀ ਸੀ ਸਿਟੀਜ਼ਾ ਆਂਜ਼ੀਆ ਯਾ ਮਾਇੰਡਲਿਓ ਯਾ ਇੰਡੀਆ ਇਨ ਹਾਊਜ਼ਿੰਗਾ ਟੀਆ ਬਿਨਾ ਡਾਮੂ ਨਾ ਜ਼ੂਮੀਸ਼ੀ ਇਲੀਜ਼ੁਲਿਕਾਨਾ ਕਟੀ ਕਾ ਕਾਨੂੰਨੀ ਜ਼ਾ ਸੋਦਿਆ ਅਕੀ ਟਾਜ਼ਾ ਮਿਪਾਂਗੋ ਯਾ ਉਸ਼ੂਕਿਆਨੋ ਵਾ ਮਾਇੰਡਲਿਓ ਯਾ ਇੰਡੀਆ ਕਟੀਬੂ ਮਾ ਗਰੀਬੀ ਅਲੀ ਸੀ ਸਿਟੀਜ਼ਾ ਮਸਿਮਾਮੋ ਵਾ ਇੰਡੀਆ ਕੁਆਂਬਾ ਮਾਇੰਡਲਿਓ ਸੀ ਟੂ ਓਟੋਆਜ਼ੀ ਵਾ ਫੈਦਾ ਬਾਲਿਨੀ ਕੁਹੂਸੁ ਕੁਜ਼ੇਂਗਾ ਉਵੇਜ਼ੋ ਵਾ ਮੰਡਾਨੀ ਨਾ ਕੁਈ ਮਾਵੇਸ਼ਾ ਉਸਤਾਹੀ ਮਿਲੀਵੂ ਆਪੋ ਵਾਲੀ ਬਾਨਾ ਜ਼ੋਜ਼ ਅਲੀ ਸ਼ਿਵੀ ਕੀ ਕਟਿਕਾ ਉਪਾਂਡੇ ਵਾ ਅੰਗਾਜ਼ ਯਜ਼ੂ ਉਟਾਕਾ ਵੰਡਾਲੀ ਵਾ ਕੁਆਪਾ ਮੋਜ਼ਾ ਨਾ ਗਾਨਾ ਉਜ਼ੁਰਮਾਨੀ ਨਾ ਫਰਾਂਸਾ ਤਮਾਸਾ ਲਮਾ ਗਿਜ਼ੁਲਾ ਬ੍ਰਿਕਸ ਲੀਟਾ ਫਾਨੀਕਾ ਕੁਆਂਜ਼ੀਆ ਟ੍ਰਾਈ ਕੁਮਿਨਾ ਮਿਲੀ ਹਾਡੀ ਕੁਮਿਨਾ ਇੰਨੇ ਮੇਜ਼ੁਜ਼ਾ ਹੋ ਕੋ ਨਿਊ ਡੇਲੀ ਤਮਾਸਾ ਹੀਲੋ ਲਾਸੀ ਕੁਟਾਟੂ ਲਿਟਾਂਡਾਲੀ ਵਾ ਨਾ ਸ਼ੂਲੇ ਆ ਕੀ ਟਾਈਫਾ ਯਾ ਮਾਈਕੀਜ਼ੋ ਆ ਕਿਉ ਟੂਬੀਆ ਮੁਕਟਾਨੋ ਵਾ ਅੰਡੀਸੀ ਵਾ ਹਬਾਰੀ ਮਿਜ਼ਨੀ ਨੂੰ ਦਿੱਲੀ ਕਟੀਬੂ ਵਿਜ਼ਾਰਾ ਯਾ ਉਟਾਮਾਡੂਨੀ ਵਾਨਾ ਵਿਵੇਕ ਅਗਰਵਾਲ ਅਲੀ ਸੀਮਾ ਕੁਵਾ ਟਮਾਸਾ ਹੀ ਲੋ ਲਿਨਾ ਲੋ ਜ਼ਿੰਗਾ ਟੀਆ ਮਾਡਾ ਯਾ ਹਡੀ ਥੀ ਜ਼ਿਲੀ ਜ਼ੋ ਸ਼ੋਈ ਕੀ ਵਾ ਮਸਤਕਬਾਲੀ ਉਲੋ ਸ਼ੇਵੀ ਕੀ ਵਾ ਲਿਨਾ ਟਾਕਾ ਕੁਹ ਸੀ ਸੀ ਟੀ ਜ਼ਾ ਮਿਲਾਮ ਬਾਲਿੰਬਾਲੀ ਜ਼ਾ ਮਾਨੇਸ਼ੋ ਹੂ ਕੋ ਲਿਕਿਆਂਗਾਜ਼ੀਆ ਉਜ਼ੋਈਫੂ ਵਾ ਪਾਮੋਜ਼ਾ ਵਾ ਕਿ ਬਿਨਾ ਡਾਮੂ ਨਾ ਕੋਈ ਮਾਵੇਸ਼ਾ ਉਸਿਆਨੋ ਕਾਟਿਆ ਵਾਟੂ ਨਾ ਵਾਟੂ ਕਟਿਬੀ ਹੂ ਅਲੀ ਸੇ ਮਕੂਵਾ ਟਮਾਸਾ ਹੀਲੋ ਲੇਨਾ ਜ਼ਿੰਗ ਵਾ ਜ਼ੂ ਯਾ ਅਜ਼ਿਮਿਉਲਾ ਭੋਪਾਲ ਲਿਲੋ ਪਿਟੀਸ਼ਵਾ ਕਟੀ ਕਮੁਕਟਾਨ ਵਾ ਮਾ ਵਜ਼ੀਰੀ ਵਾ ਉਟਾ ਮਡੂਨੀ ਵਾ ਬੇਕੁਲੀਓ ਫਾਨੀ ਕਾ ਮੇਜ਼ੀ ਉਲੀਓ ਪੀਟਾ ਅੰਬਾ ਉਲੀ ਸਿਸਿਟੀਜ਼ਾ ਉਸ਼ਿਕਿਆਨੋ ਮਕੂਬਾ ਵਾ ਕਿਟਾ ਮਡੂਨੀ ਕੁਬਦਲੀ ਸ਼ਾਨਾ ਵਾਟੁਨਾ ਵਾਟੁਨਾ ਮੀ ਟੰਡਾਓ ਇਮਾਰਾ ਮੰਗੂਨੀ ਮਾ ਵਸਾਇਨਾ ਵਟਲਾਮ ਵਾ ਉਟਾ ਮਦੂਨੀ ਅਲੀ ਫਹਮੀ ਸ਼ਕਵਾਂਬਾ ਅੰਬਾਲੀਨਾ ਇੰਡੀਆ ਥਾਈਲੈਂਡ ਇੰਡੋਨੇਸ਼ੀਆ ਰੂਸੀ ਵੀਟਨਾਮ ਇਰਾਨ ਅਫਰੀਕਾ ਕੁਸੀਨੀ ਕਜਾਕਿਸਤਾਨ ਨਾ ਇਥੋਪੀਆ ਜ਼ਿਟਾ ਸਿਰੀ ਕਟਿਕਾ ਟਮਾਸਾ ਹੀਲੋ ਬਨਾ ਅਗਵਾਲ ਸੀਮਾ ਕੁਵਾ ਟਮਾਸਾ ਹੀਲੋ ਲਿਟਾ ਟੋਮੀਕਾ ਕਾਮਾ ਜੁਕਵਾ ਮੁਹਿਮੂ ਕਵਾ ਵਾਸਾਨੀਨਾ ਵਟੇਂਡਾਜ਼ੀ ਵਾ ਮਾਈਕੀਜ਼ੋ ਕੁਟੋਕਾਂਚੀ ਤੋ ਫੌਟੀ ਕੁਸੀਨੀ ਮਾ ਦੁਨੀਆ ਕੁੰਗਾਨਾ ਕੁਬਦਲਿਸ਼ਾਨਾ ਮਾਵਾਜ਼ੋ ਨਾ ਕੁਨੇਸ਼ਾ ਮੀਲਾ ਜ਼ਾਓ ਅੰਬਾਲਿੰਬਾਲੀ ਜ਼ਾ ਕਿਟਾਮਾਡੂਨੀ ਅਲੀਸੇਮਾ ਕੁਵਾ ਜ਼ਾਇਡੀਆ ਵਾ ਸਾਨੀ ਮਿਆਮੋਜ਼ਾ ਵਾ ਨਟਾਰਾਜ਼ੀ ਵਾ ਕੁਸ਼ਰੀਕੀ ਕਟਿਕਾ ਟਮਾਸਾ ਹੀਲੋ ਮਨੰਡਿਲਿਆ ਕੁਸਕਲੀਜ਼ਾ ਟਾਰੀਫਾ ਬਾਰੀ ਕੁਟੋਕਾਈ ਦੇਖ ਸੁਹੇਲੀ ਆਕਾਸ਼ਵਾਨੀ
वजी मामोया अंजे बुआना एस जे शंकर पामोजन वजी मामोया अंजे व अफ्रीका कुसिनी बुआना रोनाल्ड लामोला ना वजरी व मामोया अंजे व ब्राजील बुआना मोरो वेरा वामे लानी विकाली शाम्बुलियो लाकी गाइडी ला पहलगाम ना कुथी पिटीशा टेना कुजी टोलिया क्वाओ कुटुमी लिया उ गाइडी मा वजरी हयो व टाटू अली कुटाना चीनिया जुकवा ला मजूम जुल्ला आई बी एस ए को न्यूयॉर्क कांडो यौंगा जाना नाकु सिसिटीजा कुजिटो लेया क्वाव क्वामा कटावा वा मोज मटाइफा सीरिया जकी मटाइफा मफू मैमार वा पांड्या नेंगी कटी कटारी फया पामोजा मा वजरी हयो वाली टाका मा गेोजी कामली या बाराजा लाव सलाम अला उमोज मटाइफा इलिकु फन्या इवे या की डेमोक्रेसी अजाइडी इना वा की लीशा ना कु अकीसी हाली हलीसी या की सासा मा वजरी वा इप्सा वालियों ने शाह वासीवास सिवाओ कुहुसु अथारिजा में गोरो या की मटाइफा को अकुसीन व दुनिया हासवा को पीटिया उको सेफु व उसलाम व वनिसाटी ना चाकूला मफुम को व बेई ना शिनिकीजो ला की फैदा पिया वाली सिसिटीजा हाटुआ जा हवाका कुहुसु मा बदली को हालिया है व उपानूजी व निसाटी मा बदला ना मा फूटा अंदेलेवु muunganisho mkubwa wa kidijitali na miundombinu na kutumia uwezo wa akli bandia kwa ukuaji wa uchumi. Idara ya hali ya hewa ya India imetoa onyo la rangi nyekundu kuwa maua kubwa sana hadi kubwa sana katika sehemu za Chhattisgarh na Orissa leo kutokana na kuundwa kwa mdororo wa ardhi ambao ulikuwa juu ya Chhattisgarh kusini na Orissa ya ndani inayopakana na kusini. Shirika hilo lilisema zaidi kwamba mdororo huo utadufika na kuwa eneo lenye shinikizo la chini liliowekwa alama vizuri katika saa 12 zijazo chini ya ushawishi wa mafadhaiko. Idara ya hali ya hewa pia imekuwa ikitoa onyo la rangi ya chungwa kwa mvua kubwa sana kwa mashariki mwa Madhya Pradesh, mashariki mwa Uttar Pradesh, kusini mwa Himalaya, West Bengal, Sikkim na Vibhadra kwa siku hiyo. Waziri wa mambo ya nje wa India Bwana S. Jaishankar alifanya mafululizo mkutano wa pande mbili na viongozi wa mawaziri wa kigeni sana kando ya makutano makubwa tamani na moza wa moza mataifa huko New York wakizadili uhusiano wa pande mbili maendeleo ya kikanda na changamoto za kimataifa. Dr. Jaishankar alianza siku hiyo kwa kukutana na waziri mkuu wa Antigua na Barbuda Weston Brown. Majadiliano yao yalihusu ushirikiano wa maendeleo wa India, juhudi za kujenga uwezo na ushirikiano wa mbalimbali ya hali ya hewa. Dr. Jaishankar pia alisisitiza kujitolea kwa India kwa mafanikio ya mkutano wa kuwa shirika wa jumuiya ya madola. Baadaye alikutana na mkuu wa ofisi ya Umoja wa Mataifa huduma za miradi George Moreira Da Silva na kuthamini jukumu la shirika hilo katika kutoa msaada wa vifaa wakati wa hali ya ngumu. Dr. Jaishankar pia alifanya mazungumzo na waziri mambo ya nje wa Misri Badr na waziri mambo ya nje wa Jordan Bwana Eman Safadi kuhusu maendeleo katika Asia Magharibi na mashirika ya kati. Waziri mambo ya nje wa Iran Bwana Said Abbas Agachi amesema kwamba Iran imetoa mpango wa siku saba wa kukomesha mgogoro katika Asia Magharibi, kufungua tena mlango bahari wa Hormuz wa kuanza tena mazungumzo kuhusu mpango wake wa nyuklia. Kulingana na ripoti ya New York Times, Bwana Agachi alisema pendekezo hilo liliwasilishwa kwa Marekani kupitia wapatanishi na lilizumuisha masharti fulani ambayo mlango bahari wa Hormuz ungefunguliwa tena ifikapo siku ya saba na mazungumzo ya nyuklia ya angeanza tena. Alisisitiza kujitolea kwa Iran kwa diplomasia huku akishutumu Marekani na Israel kwa uchokozi wa kijeshi dhidi ya Iran na kukosoa nchi za Ulaya kwa kushindwa kushughulikia madai ya ukiukwaji wa sheria za kimataifa. Na mwisho wa taarifa ya habari kutoka